0: ਆਦਮੀ ਰਿਕਾਰਡਿੰਗ ਹੈ ਗੱਡ ਸਭ ਬਿਸ ਮਿੰਟ ਮੈਂ ਦਿਵੇ ਰਾਜ ਚੱਕ ਡਾਲ ਮੰਗਣ ਸਮੇਂ ਦੇ ਬਾਜ ਰਹੇ ਹੁੰਦੇ ਨੇ ਮੈਂ ਅਦਗੇ ਪ੍ਰੋਗਰਾਮ ਤੇ ਬਹਿਣਾ ਮੰਗਣ ਸਤਨੇ ਆਉਂ ਰਮੇਸ
1: ਦੇਗਲ ਗੁੰਡਿਸ ਮੀ ਮੈਂ ਅਦਗੇ ਪ੍ਰੋਗਰਾਮ ਗਲ ਗੁਮੇ ਵਾਹਕ ਦੱਖਾ ਲੋ ਮਿਦਾ ਮੌਦੂ ਕੀ ਡਿਜੀਟਲ ਦੁਨੀਏ ਗ ਬੇਰਨ ਵੇਰਨ ਸਮਾ ਕੰਦੇ ਜੇ ਕੰਤ ਤਕਾ ਗੁਲੇ ਗੁਤੋ ਹਤੇ ਖਬਰ ਗੀ ਕੁਰੀ ਮਿਸਲ ਗੁਮੇ ਬਾਈ ਬੇਫਨ ਵਾਹਕ ਦੱਖਾ ਲੇ ਅਦੇ ਸਮਤੀ ਬੇਫਨ ਫੁਰਸਤ ਤੇ ਬੇ ਫੋਨ ਗੁਲੂ ਵਾਣੀ ਤਿਰ ਤਿਰ ਹਤਰੇ ਸੁਮਿੰਗ ਹੈ ਸੁਮਿੰਗ ਹੈ ਮੀ ਨੰਬਰ ਪੀਐਸਐਮ ਐਂਤ ਬੇਫਨ ਨ ਨੋਟ ਕੁਰੇ ਵੇਨ ਦੇ ਮੇਨ ਹੈਗੜ ਬਾਵਨ ਦੇ ਤੀ ਮਿੰਟ ਮੇ ਤੇ ਹੈਗੜ ਫਾਂਸਾ ਸਿੰਘ ਮਾ ਮੇ ਲਵੇ ਰਿਕੁਐਸਟ ਕੁਰੇ ਵੋ ਮਿਸ ਬੇ ਹਮ ਹੁਰੀ ਹਾ ਕਮੇ ਇੱਕ ਕੁਰੇ ਗਿੰਦ ਮਾਨ ਕਾ ਉਮੀਦ ਕੋ ਨੇ ਤਾ
0: ਬਾਦ ਮੇ ਆਲ ਮੇਨ ਦੇ ਤੀ ਬੇਫਲ ਕਾ ਬਾਦ ਦੇ ਕਾ ਮੁਹਿੰਮ ਵਾਹਤ ਕਾ ਨਾੜੋ ਵੀ ਗਿੰਦੇ ਗੇ ਤਾ ਆਲ ਮੇਨ ਆਪ ਕੋ ਡਿਜੀਟਲ ਦੁਨੀਆ ਕਾ ਆਲ ਮੇਨ ਇੱਕ ਦਿਨ ਬੇਨੋਗਤ ਕਾ ਦੋ ਕੋ ਦਾਫੀ ਆਲ ਮੇਨ ਲਿਬਿਦਾਨ ਬਾਇੰਗ ਹਮ ਮੀ ਕਿਕੇ ਤਾ ਦੱਕਾ ਦਸ ਨੋ ਕੋ ਬਾਈ ਵਾਹਤ ਹੋ ਗੇ ਵਾਹਕ ਬਾਈ ਬੇਫਣਾ ਵਿਦਾਲ ਦੇਵੇ ਕੁਦਿੰ ਗੇ ਉਲਮਾ ਬਦਲ ਵਾਦ ਗੁਲਮਾ ਬਦਲ ਬਾਦ ਵਾਹ ਦੇ ਕੁਮਾ ਬਦਲ ਬਾਦ ਆਲ ਮੇਨ ਗੇ ਇੱਕ ਇੱਕ ਮੀ ਆਲ ਮੇਂ ਬੇ ਵਿਸਤਾ ਕੰਤਾ ਤਾਲ ਮੇਂ ਗਬੂਲ ਕੁਰਾ ਗਬੂਲ ਕਰਨ ਤੱਕ ਬੜਤ ਬਦਲ ਬਾਦ ਗੇ ਤੋ ਇਹ ਹਕੀਕਤ ਗਾ ਆਲ ਮੇਂ ਹੀਵਨ ਇੱਕ ਦਿਨ ਹਮੇ ਕੜੀ ਟਾਈਪ ਕੋਲਾ ਬਾਈ ਮੇਂ ਹੁੰਦਾ ਕਾਲ ਵਾਹ ਕਾਡ ਹਨ ਹਨ ਇੱਕ ਦਿਨ ਗੇ ਫਿਕਰਾ ਸਿਕੁੰਡੀ ਤੱਕ ਕੋਲਦ ਮਤ ਵਰ ਮੋਲਤ ਮੇਂ ਹੁੰ ਬਤੇ ਗੇ ਤੋ ਖਾਸ ਕੋ ਤੱਕ ਰਾਜ ਕਹਲ ਕੰਮ ਤੱਕ ਖਾਸ ਕੋ ਹਮ ਮੇ ਅਮਾਜ਼ ਕੋ ਗੇ ਬਾਈ ਫਰਾ ਤੱਕ ਬਾਈ ਰਾਜ ਗੇ ਜ਼ੁਆਨ ਨਵਸ ਇਹ ਅਮਾਜ਼ ਕੋ ਬਾਈ ਖਾਸ ਕੰਤ ਤਸ ਕੋ ਰੇ ਗੰਦੇ ਮੇਂ ਆਲ ਮੇਂ ਵਰ ਬੜ ਵਿਸਨਾ ਸਮਾ ਕੰਨ ਜੇਨ ਕੰਤ ਤ ਉਮੀਦ ਕਰਨ ਤੇ ਬੇਫਣ ਗੇ ਫਰਾ ਪਰ ਹਣ ਕਾਸ ਮੇ ਕਾ ਵਾਹ ਤਾ ਅੜੋ ਆਲ ਮੇਂ ਹੁੰ ਤੇਰੇ ਨਾ ਮੇ ਕਮ ਬੇ ਇਤਰ ਮਾਲ ਮਤਲ ਦੇ ਦੇਂ ਦਾਣ ਕਮ
2: ਆਈਕਿਆ ਪ੍ਰੈਜ਼ੈਂਟਸ
3: ਬਾਜਵਰ ਹਨ
4: IK Opticals in Enghas Rufiyai Mathe Givye Fariya Kura Vage Nasibari Farataka Debe Fuloka Drum Loan Umra Dature Mi Promotion Gahe Dukura Komme Enghas Rufiyai Ka Kupanne Mi Ge Iturun Tafato Eki Brand Takun 30% Hame Discount Adi Komme Tinghas Rufiyai Mathe Kura Vagye Fariya Ka Fasa Teka Rufiyai Gift Voucher Adivas Adivas Nasiba Gwazan Kolle Umang Ailaya Rattahin Naayko Avahang IK Opticals Ziyara Kura Vage

ਅਰੇ ਹਿੱਗਿਆ ਪਰ ਫੋਰੀ ਗਤ ਲਵੇ ਖੁਣ ਸ਼ੋ ਮੀ ਫੇਸ਼ੀ ਤਿਬੇ ਫੁਣ ਫੁਰਸਤ ਮੇ ਉਤੇ ਹੁਲੂਈ ਫੈਂਗੇ ਤੋ ਮੇਰੇ ਸਮਾ ਪਾਰ ਜਮਾ ਹਮੇ ਸ਼ੋ ਕੁਰੇ ਤਾਣੀ ਤਿਬੇ ਫੁਣਗੇ ਬੈਰ ਮਾ ਕਲ ਗੁਮੇਂਗੇ ਸ਼ੋ ਕੋ ਮੇਰੇ ਕੁਸ ਕੁਰੇ ਮੇ ਗੰਦਨੀ ਮੈਂ ਮੇਰੇ ਸਮਾ ਤਿਬੇ ਫੁਣਗੇ ਬੈਰ ਬੁਨ ਲੀ ਬੇਨ ਕਮ ਉਮੀਦ ਕੁਰਨੀ ਦੇ ਦਿਰੂਲ ਮੇ ਦਤੁਰਾ ਕੀ ਵਰ ਬੈ ਫਹਰੰ ਹਮ ਵਰ ਉਂਦ ਗੋ ਹਿੱਦਤਿ ਦਤੁਰਾ ਕਵਿਸ ਵਿਦਾਨ ਦਿਰੂਲ ਮੇ ਦਿਮਾ ਵ ਹਿੱਦਤਿ ਦੰਡਵਲ ਤਾ ਕੀ ਇਨਸਾਨਾ ਇਤੁਰਾ ਵਰਗਦ ਕੋ ਦੇ ਇਮਤਿਹਾਨ ਤਕੇ ਇਹ ਫਦ ਵਗੁ ਤੇਗ ਹਿਵਰ ਲੀ ਬਿਗਨ ਆਲੁਨ ਤੇ ਦੂਮ ਇਹ ਤੇ ਰੂਮ ਕੀ ਹਮ ਅਹਿੰ ਬੇ ਫੁਣ ਵਸ ਕੁਰਨ ਜੇ ਫੋ ਇਕਮ ਹਿਤਾ ਮੈਂ ਅਮਾਜਿਸ ਕਮ ਕੀ ਇਨਸਾਨਾ ਕੀ ਤੋਬੀ ਇਹ ਨੂੰ ਤੋ ਕੋ ਮੈਂ ਮਿਹਕੇ ਸਮ ਕੁਰਿਮਤੇ ਵਾਣ ਕੰ ਕਮੀ ਇਹ ਅਹਿਸਾਸ ਤਾ ਫੋਰੂ ਅਮਾ ਸੇ ਕੇ ਕੁਰਮ ਕੇ ਬਦਲ ਗ ਇਹ ਤੇ ਮਾਇਆ ਕੁਰਵੇ ਅਹਿਸਾਸ ਤੇ ਕੇ ਕਮ ਗਬੂਲ ਕੁਰਨ ਵਾਣ ਰੋਵੇ ਨਮ ਰੋਲ ਮ ਕੀ ਵਸ ਹਿਤਲ ਲਿਬੇ ਫਿਨਿਕਮ ਉਫਲ ਕਵ ਵਸ ਹਦਮ ਵਾਣ ਇਹ ਤੋ ਇਹ ਫਦ ਦੰਡ ਵਲ ਤੋ ਗਾ

0: medo que, né?
1: ਮਿਹਾਰ ਗੜੇ ਗਰ ਗੜੇ ਹਾਤਾ ਵਿਸ ਮਿਨਟ ਹਿੰਗਾ ਵੜੀ ਮਿਗੜੇ ਗਾ ਕੁਰੇ ਮਿਗੇ ਦਨੀ ਮੇ ਦੁਖੀ ਨੇ ਸ਼ੋ ਸ਼ੋ ਯਾ ਕੋ ਮਿਗੜੇ ਕੁਰੇ ਮਿਗੇ ਦਨੀ ਫਾਤੁ ਸ਼ੋ ਗ ਬੈਰ ਮਿਗ ਫਰਚਾ ਥੋੜੇ ਫਤੀ ਪੀ ਐਸ ਮੇ ਆਮਦਰ ਕੋ ਵਿਸ ਨਾ ਨੋਟ ਕੋਲਵੇਨ ਅਰਗੋ ਮਿੰਗੇ ਨੰਬਰ ਤਿਨੀ ਤਿਨੀ ਹਾਤਰੇ ਸੁਮਿੰਗ ਹੈ ਸੁਮਿੰਗ ਹੈ ਮੇ ਨੰਬਰ ਵਿਸ ਨਾ ਨੋਟ ਕੋਰਾ ਮੁ ਮੇ ਦਨੀ ਦੇ ਮੇ ਦੁ ਹਿੰਗਾ ਫਵਾ ਤਫਾਤ ਹਾਦਸਾ ਤੇ ਬੇ ਫਲ ਕੀ ਹਾ ਯਾਤੁ ਗ ਹਿੰਗਾ ਦੇ ਕੰਕ ਮਾ ਗੁਲੇ ਗੋ ਤੋਲ ਗ ਮੇ ਦੇ ਸ਼ੋ ਗ ਮੇ ਵਾਹ ਕ ਦਕ ਮੁ ਮੇ ਦਨੀ ਮੇ ਦੇ ਮੇ ਦਨ ਨੇ ਮੇਰੇ ਮੇ ਕੁਰੇ ਕਿੰਦਾ ਮੇ ਦੁ ਕੀ ਨੇ ਸ਼ੋ ਗ ਵਾਹ ਕ ਦਕ ਮੁ ਮੇ ਦਨੀ ਮਿਹਾਰ ਇਹ ਅਣਕੈ ਸਮ ਤਫਾ ਤਜਰਬਾ ਹਿੱਸਾ ਕੋਲਾਣ ਦੇ ਕੌਮ ਮੈਂ ਸਕਾਲ ਤਜਰਬਾ ਤੱਕ ਹਮ ਕੌਮ ਬੇਫਲ ਕਵਿਸ ਤਜਰਬਾ ਕੁਰੇ ਫੁਹਨਾਣੇ ਦੇ ਮੀ ਜੇ ਕੇ ਰੋਲ ਇਨ ਵਿਦਾਲ ਫਵਾ ਵਾਹ ਕੇ ਮੀ ਅਲਗਣ ਕੇ ਹਯਾਤ ਕੇ ਇਕੁਰਿਮਤਿ ਵੀ ਐਮ ਮੈਂ ਨਿਕਮਿਤ ਆਦਿ ਦਾਤੀ ਦੁਸਤ ਹੈ ਕਿ ਅਲਗਣ ਕੇ ਹਯਾਤ ਕੋ ਕੁਰਿਮਤਿ ਵੀ ਐਮ ਮੈਂ ਨਿਕਮਿਤ ਆਦਿ ਦਾਤੀ ਦੁਸਤ ਹੈ ਕਿ ਅਲੁਂ ਦਿਰੁਲੁਂ ਆਰਾਸਤ ਕੋ ਬਿਨਾ ਕੁਰੁ ਮੱਲਿਬੁਣ ਵਾਰ ਪੋੜੁ ਬਿੰਗਲੇ ਕਮਗਾ ਵੇਗਿਨ ਦੀਏ ಹೇಮ ಏಫಾದ ಹಯಾತ ಲಿಬೆ ಏಕಾಲ ಫಿಲಾವಳ ತಕು ಇಬ್ರೆ ಲಿಬಿ ಗಣೆ ಕುರಿಯ ತಿಮ ಹಮ ಮಸೀಕೆ ಕುರಮಾಣೆ ಅಬದ ಸಿಬ್ಬರಾಯ ಮಸೀಕೆ ಕುರಿಯ ಕಾಮ್ಯ ವಾಣೆ ಹಮ ಕೊಮ್ಮೆ ಬೆಫ್ರುಕೆ ಸೇಬ ವಿದಾಳುವೆ ಮಿಹಾರ್ಗು ಮೆಂಗೆ ಮಿ ತಜಿರ್ಬಾಕಾರ ಬೇ ಬೆಫ್ರುಮೆಸ್ ಮಿ ವಿದಾಳುವಣಿ ಮಿ ಕಾಲ ವಾಹಕತ ಏಮ ಎ ಹಿವ್ವರಾಯ ಅಬದಸ್ ಕುರಿಯ ದಾಮಣಿ ಕೆತ್ತರಿ ಕಮಕಿ ಹಿದ್ದತಿ ಕಮಗೆ ಎಮ್ಮೆ ವರುಗದ ಸೀಫಾ ಕೆತ್ತರಿ ಉಮಕಿ ಹಮೇ ಕಣಿ ಹಿಮೇನು ಹುರುಮೆನು ಏ ಒಮ್ಮೆದು ಕಂಡಾಣುಲ ನಂಗಳುಕುವೆ ಮೆದುವೆರಿ ಕುರವ್ವಾಣಿ ಕಮಗೆ ಯಕೀನ್ ಕಮ ದೇಮಿಹುರು ಎ ಹಿವ್ವರಾಕು ಕುರಿಯ ದೇವು ಮಿಸಾಲಕ ಹಿದ್ದತಿ ಕಮು ಅರಾಗತುಮಕಿ ಎದ್ದುವತ ದೆದುವಕು ವಾಣಿ ಕಮೆನ್ನು ಎ ಕಾಲ ಕಮೆ ವೆಜ್ಜಿಯ ಕ ವರುಗದ ಹಿದ್ದತಿ ಕಮಕ ದಿಮಾಜ್ಜಿಯ ಕ ಫಸೆಯ ಕಮಕನ್ ವಾಣಿ ಏಕಮ ವಗುತಿಸ್ ಬೇನು ವಾಣಿ ತಿಮಾಗ ನಫ್ಸ ಮಡ್ ಮ್ಯಾತಿರ್ವೆ ಅವಸರವಾಲಾಗೆ ಕುರಿಯ ದೇವುಗೆ ಬದಲುಗ ಮಡು ಮಡು ಹಿವ್ವರಾಕು ಕುರಿಯದ್ದಾನೆ ಮೇರಣಿ ಕ್ಯಾಸ್ ಪ್ಯಾವರಿ ಕಗ್ಗುಳಿ ಫುಮೆ ಅಸ್ಲಾಮ್ ಅಲೈಕುಮ್
2: ವಾಲೇಕುಮ್ ಸಲಾಮ್
1: ಕೊಬ್ಬ ಮೇದ್ ಕೀನೆತ್ತು
2: ਮੀਆਂ ਤੋਂ ਬਰਾਬਰ ਦੋ ਹੈ
1: ਬਰਾਬਰ
2: ਲੱਭ
1: ਠੀਕ ਹੈ ਮਾਣੇ ਕੀ
2: ਮਾਣੇ ਕੀ ਹੁਰੀਆ ਕਮ ਸੰਗਲੇ ਪੁਰਮ ਬੇਣ ਵੀ ਹੁਰੀਆ ਕਮ ਸੁਰਵਣੇ ਦਾਮ ਬੇਣ ਵਾਹਤਨ ਕੇ ਦੇਵਣੇ
1: ਰੰਗਲੇ ਤੀ ਬੁਣਾ
2: ਆ ਪਰ ਵਿਸਾਰਸ ਦੋ ਹੈ ਕਮ ਕੁਸਿਰਾ ਕਰੇ ਵੀ ਤੇ ਹਾਂ ਕੁਰੰ ਅਗਮ ਕਨੇੜੀ ਮੀਆਂ ਦਾ ਕਨੇੜ ਹੁਰੀਆ ਕਮ ਕੋ ਨਿਮਣ ਕੁਰੇ ਉਹਨੂੰ ਹੀ ਰਾ ਕਰੇ ਵੀ ਐ
1: ਇਹ ਕੇ ਤੇਰੇ ਕਾਮੇ ਆਲੇ ਫਾਹ ਕੁਰਾਨ ਮ ਕੋਂ ਕਮੇ ਫਾਹ ਕੁਰਾਨ
2: ਦੇਂ ਅਲਗਲ ਕੀ ਦੇਂ ਇੰਜੀਓ ਕੇ ਡਿਊਟੀ ਕੁਰਾ ਮੀ ਦੇਂ ਡਿਊਟੀ ਦਾਂ ਜੇਨ ਹੈ ਦੋਨ ਆਕੇ ਚਾਇਰੋ ਇਹ ਗੋਸ ਅਨੇ ਕਾਮਿਲ ਲੇ ਕੱਕਾ ਕਾ ਬੋਲੇ ਮੀ ਹੈ ਜੀ ਮਾ
1: ਇਹ ਕਾਦਾ ਹੈ ਬੇਚਾਰਾ
2: ਕਮੇ ਬਸ ਵਾਗੂ ਤੁਸ ਕੁਰਨ ਜੇ ਹੈ ਤਾਂ ਕਮੇ ਬਸ ਇਕੜੀ ਰੂ ਤੇਰੇ ਗੇ ਹੁਰੀਆ ਕਮੇ ਕੋਨ ਮੰਦਰ ਮਾ ਮਾਦ ਕੋ ਲੈ ਗੇ ਕਾਏ ਗੇ ਅਨੇ ਕਾ ਡਿਊਟੀ ਇਹ ਗੋਸ ਵਾਰੇ ਹੋ ਬੋਲੇ ਨੂ ਕਨਾ ਇਹ ਕਮੇ ਰਾ ਕਰੇ ਬੀਤੀ
1: ਗਾੜੀ ਵਸ ਦੇਉ
2: ਜਿਨ ਗੇ ਸੁਣਨਾਨੀ ਬਰਾ ਦਰਵਾ ਕੇ ਫਾਲੋ ਰਹੇ ਗੇ ਇਨਾਨੀ ਜਿਨਾ ਕੋਪਾ
1: ਇਹ ਬਣੀ ਇਹ ਸਭ ਦੇਉ ਨੂ ਹਮਾ
2: ਆਜ਼ਾਦ ਬਰਾਬਰ ਦਿਆਮ
1: ਹੇਮ ਵਰਾ ਬਰਾਬਰ ਤਾਤੀ ਦੀ
2: ਬਰਾਬਰ ਦੋਹ ਰੰਗਲ ਵਾਤ
1: ਇਹ ਮੇਦ ਮੀ ਉਫਾਵਰੀ ਦੋਹ ਕੇ ਤੇ ਬੁਣਵੇਨੀ
2: ਆ ਦੋ ਉਫਾਵਰੀ ਦੋਹ ਮੁਸਾਮਨ ਕੁਰਾਨੀ ਰਾ ਕਰੇ ਬੀ
1: ਇਤਾ ਠੀਕ
2: ਇਤਾ ਮ ਲੀਬੋ ਨੇ ਕਮ ਸਵਾਤਨ ਤੀ ਦੇਮ ਮੇ ਤੀ ਦੇਨ ਨੇ ਵਾਹ ਕੇ ਕੰਬੇ ਸੀ ਦਾ ਸਫਰ ਦੇ ਕੇ ਵਾਹ ਇਹ ਬਰਾ ਬਰਾਬਰ ਵਾ
1: ਇਹਮ
2: ਸਤੇ ਕਾਵਾ ਕੇ ਕੋ ਤੁਕ ਸਫੀ ਕੋ ਦੇ ਸਫੀ ਕੋ ਦਿਮਾ ਵੀ ਹਮੇ ਇੱਕ ਕੰਤਰ ਕੰਦੇ ਰਾ ਕਰੇ
1: ਬੀ ਇਹ ਵੀ ਕਮ ਕੋ ਮਿਹਾਰ ਇਹ ਕਮ ਅਰਾ ਗਣ ਵਿਚ ਇਹਮ ਇਹ ਇਹਮ ਬੇਫੁਲ ਮੇ ਸਮਾ ਇਗੋ ਤਾ ਮਸੀ ਕੇ ਕੁਰਮ ਵਾਣ ਇਹਨੂੰ ਤੋ ਹਿਵਰਾਏ ਕੋ ਕੁਰੇ ਦੇ ਮੇ ਹਰ ਸਫੀ ਗੁਤੀ ਕੁਰੇ ਵਡਾਨ ਵੇ ਗੋ ਤਾ ਦੇਵੀ ਜੀ ਆ ਹਮ ਇਹ ਬੇਫੁਲ ਨ ਕੀ ਸਮਾ ਤੀ ਕਾਲ ਕਾਮਯਾ ਬੇਫੁਲ ਨ ਤਾ ਵਾਣ ਦੋ ਇਹਮ ਮੇ ਦਮੀ ਵਰੰ ਨਾਗਲ ਦੋ ਹੈ ਗੋ ਗੁਤ ਕਾ ਤਾਤੀ ਫਾ ਕੁਰੇ ਵੇਰੁਂ ਕੀ ਹਵਰ ਮੇ ਮੇ ਦੇਨ
2: ਮੇ ਦੇ ਸਤੇ ਕਾ ਸਤੇ ਕੇ ਬੁਨਾ ਵੇ ਜੇ ਬੁਨਾ ਹੈ ਨ ਕੁਰਾਨ
1: ಗಾಡಿ ಹಿಸಾಬುಂ ತಿಸಾಬ ತಿಮ ಕಿ ಆದಹ ದೆನ್ ನೇಗ ಮಿಹಾರ ದೆನ್ ತಂಕೊಳೆ ಮಿ ಅವಸ್ವಾಣ ತಾದೋ
2: ಇಕ್ಕಾವುನ್ ನೇ ಬುರ ಜಳ ಇಕ್ಕಾವ ದೆ ತರ ಇಕ್ಕಾಯ ನಿಮನಿತ
1: ಎಹೆ ವಿದೋ
2: ತೋಮಸ ಕೆ ಕೊರೆವ ಆದ
1: ಎಹೆಮ ಇತುರ ಇತುರ ಫಸೆ ಹವಿತ
2: ಆದ ಫಸೆ ಹವಿ ಮಾಪುರ ಫಸೆ ತಾ
1: ಮೆದು ಸತೇ ಕಲಿ ಬುನಿ ವರಂ ಉಫಾವರಿ ಖಬರ ಮುಫ್ತಿ ಉಫಾವರಿ ಕಮ್ಮತಿಗ ತಾಂ ವಾಣಿ ಕುರಿಯ ಎಹೆ ಎಹೆಂದುವ ಕವಸ್ತಿ ಗೊತ್ತುಗ ಒಣ್ಣಾನಕಮಗ ಉಮೇದ್ಗ ಇಂಗೆ ಕುರೆಮಿದೆ
2: ಕಮಕ ಫಾತುಂ ಬಾನಿ ಹಿತಾಮೇಂಗೆ ಇದ್ದತಿವಾಕ ವಿಸ್ನಾಕ ಕಮೆ ದಿಮಾವಾ ಬಗುತು ನಮಾದ ನಾಳ ನಮಾದ ಬರಾಬರೆ ಬಗುತು
1: ಬರಾಬರ
2: ಇಬ್ಬರು ಉಪಾವರ ಕಮ ನೂನ್ನ ನಮಾದ ಫಸವತ ನಮಾದ ಕುರೆ ಅಮೇಗ ನೂನ್ನ ನಾತ್ಮ ಹುರಗೆ ನುವಾನೆ
1: ಇರಾದ ಕುರೆ ವ್ಯಾದ
2: ಜೈರಾದ ಕುರೆ ವ್ಯಾನಂಗ
1: ಹಿಂಗ ಹೆಮೆ ಮತ್ತಿ ವರಾಯ ಕೋ ಹಮ ಮಿ ಹಿಗ್ಯಾ ಮ್ರಿತ್ಲವ ಜಾಲ ಇತುರಂ ಹಿಂಗ ಹಮ ಚಂ ಹೋದಾಲಮ
2: ಬಾಜೆ
1: ಇಂಗೆ ಶುಕ್ರಿಯಾ.